ਆਉਦੇ ਸਰ ਸਰ ਅਰਜੁਨ ਕੋ ਬੰਗੜੀ ਬਹੁਮ ਦਰ ਤਮਿਲ ਵਿਸ਼ਾ ਦੁਕਾਨ ਕੇ ਆਉਦੇ ਨੇ ਲਵਾ ਖਾਜੀ ਜੇ ਐਡਵਾਂਸ ਇਸੇ ਮੈਂ ਸੱਤ ਬਜਕਰ ਪੈਂਤਾਲੀਸ ਮਿੰਟ ਬੰਦ ਦੁਕਾਨ ਤੇ ਰਗਲੇ ਮਾਂ ਲਾ ਰੱਖੀ ਮਾਂ ਵਕਤ ਤੋ ਲੋ ਮੈਸੇਜ ਰਗਲੇ ਉਹ ਹਾਂ ਇਹ ਸਲਾਮ ਤੋ ਖਲੀਕ ਨੂਰ ਬਾਈ ਤਾ ਵਾਲੇਕੁਮ ਅਸਲਾਮ ਖਾ ਥੈਂਕ ਯੂ ਸੋ ਵੈਰੀ ਮਚ ਯੂ ਜਹਾਨ ਮੰਨਣਾ ਸਲਾਮ ਬਾਈ ਹਾਊ ਆਰ ਯੂ ਬਾਈ ਸ਼ੋ ਨਾ ਇਹ ਬਗੈਰ ਦਾ ਮੈਸੇਜ ਵਕਸਾ ਖਾਜੀ ٹول لیسنر دا موت دوار ریکویسٹ کوئی خاجی سے شولا اور ریکویسٹ وکا بھائی چے مو پرین نبلر زے چے بجے پریشن کرا دا بھائی ہما ہا بھائی ایم ایس ڈی بھائی تا میں ویلی وی آگے مونا تو پسار دعا گوشتے وخا خا سید دعا دعا مینا گوشتے وخا سیدہ سیکھ دا خا ਯੋ ਜਹਾਨ ਮਨ ਨੇ ਕਹੋ ਮੈਂ ਥੈਂਕ ਯੂ ਸੋ ਮੱਚ ਸਲਾਮ ਬਾਈ ਸੰਗ ਮੰਗ ਚਲਦੀ ਦਾ ਸ਼ੇਰ ਦਾ ਤੋਤਾ ਉਹ ਖਾਲੀ ਨੂਰ ਬਾਈ ਤਾਂ ਡਲੇ ਵੀ ਪਟ ਬਦੇ ਕਾ ਤਲ ਰਤਕ ਯਾਦ ਦਿਸ਼ੀ ਹੋਮ ਬਦੇ ਹੰਦਲ ਰਤਕ ਯਾਦ ਦਿਸ਼ੀ ਉਹ ਹੇਰ ਬਦੇ ਤਰ ਮਰਗ ਪੁਰੀ ਨੁਕੜ ਮਾਤਾ ਬਦੇ ਵੀਲ ਰਤਕ ਯਾਦ ਦਿਸ਼ੀ ਉਹ ਆਪ ਗੀ ਚਿਰੀ ਮੇਰੀ ਲੈਸਨਰ ਅਮਰ ਖੜਕ ਵਾਈ ਚੇ